ਤੋਂ ਯਾਰਾ ਵੇ ਸੱਚ ਜਿਹਾ ਜੱਸਦਾ ਨਹੀਂ, ਪੈਰਾਂ ਨਾਲ ਠੋਕਰ ਮਾਰੇ ਇਹ ਦਿਲ ਹੈ ਕੱਚਦਾ ਨਹੀਂ, ਜੋ ਤੇਰਾ ਬਣਿਆ ਰਾਹੀ ਸੁਣਿਆ ਮੈਂ ਬਚਦਾ।